0: ਦਾ ਮੌਸਰ ਇਸਤੇਮਾਲ ਤੇ ਗੰਨ ਦਾ ਕੰਮ ਪੈਦਾਵਾਰ ਹੋਵੇ। ਸੂਬਾਈ ਕਮਿਸ਼ਨਰ ਕਸ਼ਮੀਰ ਅੰਸ਼ਲ ਗਰਗ ਸੁਣ ਜ਼ਿਲ੍ਹਾ ਇੰਤਜ਼ਾਮੀਆ ਸ੍ਰੀਨਗਰ ਦੀ ਤਰਫੋਂ ਰੀਜਨਲ ਟਰਾਂਸਪੋਰਟ ਆਫਿਸ ਸ੍ਰੀਨਗਰ ਵਿੱਚ ਕਾਇਮ ਕੀਤੇ ਗਏ ਈ ਗਵਰਨੈਂਸ ਦੇ ਮੁਤਲਕ ਸੈਂਟਰ ਆਫ ਐਕਸੀਲੈਂਸ ਦਾ ਇਫਤਤਾਹ ਕੀਤਾ। ਆਪਣੇ ਖਿਆਲਾਂ ਦਾ ਇਜ਼ਹਾਰ ਕਰਦਿਆਂ ਹੋਇਆਂ ਡਿਵੀਜ਼ਨਲ ਕਮਿਸ਼ਨਰ ਸੁਣ ਆਖਿਆ ਜੇ ਇਹ ਮਰਕਜ਼ ਇਮਤਿਆਜ਼ ਡਿਜੀਟਲ ਸਹੂਲੀਅਤ ਦਾ ਇੱਕ ਜਾਮੀਆ ਵਨ ਸਟੋਪ ਸੈਂਟਰ ਓ ਸੀ ਜਿੱਥੋਂ ਸ਼ਹਿਰੀਆਂ ਵਾਸਤੇ ਟਰਾਂਸਪੋਰਟ ਨਾਲ ਜੁੜੀ ਖਿਦਮਤ ਦੇ ਇਲਾਵਾ ਮੁਖਤਲਿਫ ਸਰਕਾਰੀ ਸਕੀਮਾਂ ਤੋੜੀ ਆਸਾਨ ਤੇ ਆਨਲਾਈਨ ਰਸਾਈ ਮੁਮਕਿਨ ਹੋ ਸਕਸੀ। ਜੰਮੂ ਕਸ਼ਮੀਰ ਵਿੱਚ 21 ਜੂਨ ਕੋ ਬਾਰਵੇਂ ਬੈਨ ਅਲਾਕਵਾਮੀ ਯੋਗਾ ਤਿਆੜੇ ਦੇ ਸਿਲਸਿਲੇ ਵਿੱਚ ਤਮਾਮ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ ਤੇ UT ਵਿੱਚ ਇਸ ਤਿਆੜੇ ਦੀ ਸਭ ਤੋਂ ਬੜੀਆਂ ਤਕਰੀਬਾਂ SKICC ਸ੍ਰੀਨਗਰ ਤੇ ਗੌਰਮੈਂਟ PG ਕਾਲਜ ਜੰਮੂ ਵਿੱਚ ਮੁਨਾਕਿਦ ਹੋ ਰਹੀਆਂ ਹਨ। ਡਾਇਰੈਕਟਰ ਆਯੂਸ਼ ਜੰਮੂ ਕਸ਼ਮੀਰ ਡਾਇਰੈਕਟਰ ਅਜੇ ਤਿੱਕੂ ਸੋਣ ਅਸ ਦੇ ਨੁਮਾਇੰਦੇ ਖੁਰਸ਼ੀਦ ਪਡਰੂ ਦੇ ਨਾਲ ਗੱਲ ਕਰਦਿਆਂ ਹੋਇਆਂ ਆਖਿਆ ਜੇ ਯੋਗਾ ਤਿਆੜੇ ਦੀਆਂ ਬੜੀਆਂ ਤਕਰੀਬਾਂ ਦੇ ਨਾਲ ਨਾਲ ਤਮਾਮ ਅਜ਼ਲਾ ਵਿੱਚ ਯੋਗਾ ਦੇ ਮੁਤਲਕ ਬੇਦਾਰੀ ਪ੍ਰੋਗਰਾਮਾਂ ਦਾ ਇਨਕਾਦ ਵੀ ਕੀਤੇ ਜਾ ਰਿਹਾ ਹੈ।
1: 12वें अंतर्राष्ट्रीय योग दिवस मनाया जा रहा है। जितने भी डिस्ट्रिक्ट हैं हमारे 20 डिस्ट्रिक्ट हेडक्वार्टर्स पर हम इंटरनेशनल डे ऑफ योगा मना रहे हैं। मेन इवेंट यहाँ पर SKIC श्रीनगर में हो रहा है और दूसरा मेन इवेंट हम जम्मू PG कॉलेज गांधीनगर में करवा रहे हैं। मैं जम्मू कश्मीर के सब वासियों से उनसे मैं अपील करता हूँ कि इस योगा दिवस में वो बढ़ चढ़ कर योगदान दे। उसमें 21 तारीख को वो सुबह 5 और 6 बजे के बीच में जो जो भी हमने डिस्ट्रिक्ट हेडक्वार्टर पर है या मेन इवेंट है वहाँ पर आएंगे और योगा का लाभ उठाएं।
0: ਸ਼੍ਰੀ ਕਸ਼ਮੀਰ ਯੂਨੀਵਰਸਿਟੀ ਆਫ ਐਗਰੀਕਲਚਰ ਸਾਇੰਸਿਸ ਐਂਡ ਟੈਕਨੋਲੋਜੀ ਕਸ਼ਮੀਰ ਦੀ ਇੱਕ ਤਾਲਿਬਾ ਕੋ ਅਮਰੀਕਾ ਦੇ ਵਰਲਡ ਐਨੀਮਲ ਇਨੀਸ਼ੀਏਟਿਵ ਦੀ ਤਰਫੋਂ ਇੱਕ ਬੜਾ ਮਾਲੀ ਗ੍ਰਾਂਟ ਹਾਸਲ ਹੋਇਆ ਹੈ। ਯੂਨੀਵਰਸਿਟੀ ਦੇ ਸ਼ੋਭਾ ਫਿਸ਼ਰੀਜ਼ ਵਿੱਚ PhD ਸਕਾਲਰ ਮਿਸਬਾ ਰਹਿਮਾਨ ਕੋ $6,500 ਦਾ ਇਹ ਗ੍ਰਾਂਟ ਨਾਯਾਬ ਮੱਛੀਆਂ ਤੇ ਤਹਿਕੀਕ ਕਰਨ ਵਾਸਤੇ ਮਿਲਿਆ ਹੈ। ਇਦਾਰੇ ਦੇ ਵਾਈਸ ਚਾਂਸਲਰ ਪ੍ਰੋਫੈਸਰ ਨਜ਼ੀਰ ਅਹਿਮਦ ਗਨਾਈ ਸੁਣ ਇਸ ਸਿਲਸਿਲੇ ਵਿੱਚ ਮਿਸਬਾ ਰਹਿਮਾਨ ਤੇ ਉਹਨਾਂ ਦੀ ਪ੍ਰਿੰਸੀਪਲ ਇਨਵੈਸਟੀਗੇਟਰ ਡਾਕਟਰ ਸੈਯਦ ਤੌਲੀਆ ਮੁਸ਼ਤਾਕ ਕੋ ਮੁਬਾਰਕਬਾਦ ਪੇਸ਼ ਕੀਤੀ ਹੈ। ਜੰਮੂ ਕਸ਼ਮੀਰ ਕੋ ਮਨਸ਼ਿਆ ਦੀ ਲਾਨਤੀਓਂ ਦੂਰ ਰੱਖਣ ਵਾਸਤੇ 100 ਤਿਆੜਿਆਂ ਤੇ ਮੁਸ਼ਤਮਿਲ ਨਸ਼ਾ ਮੁਕਤ ਜੰਮੂ ਕਸ਼ਮੀਰ ਅਭਿਆਨ ਦੇ ਤਹਿਤ ਸਰਗਰਮੀਆਂ ਜਾਰੀ ਹਨ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਜ਼ਾਤੀ ਤੌਰ ਤੇ ਮਨਸ਼ਿਆਤ ਮੁਖਾਲਫ ਪ੍ਰੋਗਰਾਮਾਂ ਤੇ ਇਕਦਾਮਾਤ ਦੀ ਨਿਗਰਾਨੀ ਕਰ ਰਹੇ ਹਨ। ਮੁਨਸ਼ਿਆਤ ਦੇ ਖਿਲਾਫ ਲੈਫਟੀਨੈਂਟ ਗਵਰਨਰ ਦਾ ਸੁਨੇਹਾ।
2: ਡਰੱਗ ਸਮਗਲਿੰਗ ਸੇ ਜੁੜੇ ਤਸਕਰ ਕਾ ਪਾਸਪੋਰਟ, ਉਸਕਾ ਡਰਾਈਵਿੰਗ ਲਾਇਸੈਂਸ, ਕਾਰ ਆਧਾਰ ਨੰਬਰ, ਉਸਕੇ ਆਰਮਸ ਲਾਇਸੈਂਸ, ਸਭ ਕੁਛ ਨਿਰਸਤ ਕਰ ਦਿਆ ਜਾਏਗਾ ਔਰ ਅਗਰ ਫਰਾਰ ਹੋਗਾ ਤੋ ਲੁਕਆਊਟ ਸਰਕੂਲਰ ਜਾਰੀ ਕੀਆ ਜਾਏਗਾ। NDPS ਐਕਟ ਕੇ ਤਹਿਤ ਉਸਕੀ ਚਲ ਅਚਲ ਸੰਪਤੀ ਵੀ ਅਟੈਚ ਕੀ ਜਾਏਗੀ, ਬੈਂਕ ਅਕਾਊਂਟ ਫਰੀਜ ਕੀਆ ਜਾਏਗਾ ਔਰ ਉਸਕੇ ਖਿਲਾਫ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਪ੍ਰਾਰੰਭ ਕੀਆ ਜਾਏਗਾ।
0: ਅਸਤਾ ਅਗਲਾ ਬੁਲੇਟਿਨ 5:50 ਤੇ ਗੋਜਰੀ ਵਿੱਚ ਨਸ਼ਰ ਕੀਤੀ ਗਿਆ ਸੀ। ਇਸ ਦੇ ਨਾਲ ਹੀ ਇਹ ਬੁਲੇਟਿਨ ਮੁੱਕਿਆ। ਅੱਲਾ ਬੇਲੀ।
3: ਇਹ ਆਕਾਸ਼ਵਾਣੀ ਕਾ ਸ੍ਰੀਨਗਰ ਸਟੇਸ਼ਨ ਹੈ। ਮੀਡੀਅਮ ਵੇਵ 268.81 ਮੀਟਰ ਔਰ FM 103.5 MHz ਪਰ ਸਮੇਂ 4:30 ਹੋ ਚੁੱਕੇ ਹੈ। आइए सुनते हैं आज का पंजाबी प्रोग्राम।

ਅੱਜ ਦਾ ਪੰਜਾਬੀ ਪ੍ਰੋਗਰਾਮ ਸੁਣਨ ਵਾਲੇ ਨੂੰ ਤੁਹਾਡੀ ਦੋਸਤ ਰਮੇਸ਼ ਕੌਰ ਦਾ ਪਿਆਰ ਭਰਿਆ ਅਦਾਬ ਤੇ ਸਤਿ ਸ੍ਰੀ ਅਕਾਲ। ਸਾਥੀਓ, ਆਪ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਪਿਆਰੇ ਜਿਹੇ ਗੀਤ ਦੇ ਨਾਲ।

ਸਾਥੀ, ਜਦੋਂ ਟੈਕਨੋਲੋਜੀ ਮਨੁੱਖਾਂ ਨੂੰ ਦੁਨੀਆਂ ਨਾਲ ਜੋੜਦੀ ਹੈ ਪਰ ਆਪਣੇ ਘਰ ਦੇ ਲੋਕਾਂ ਨੂੰ ਦੂਰ ਕਰ ਦਿੰਦੀ ਹੈ, ਤਦੋਂ ਸਮਾਜ ਨੂੰ ਆਪਣੀਆਂ ਕਦਰਾਂ ਬਾਰੇ ਮੁੜ ਸੋਚਣ ਦੀ ਲੋੜ ਪੈਂਦੀ ਹੈ। ਸਾਥੀ, ਮਨੁੱਖੀ ਸੱਭਿਆਚਾਰ ਨੇ ਪਿਛਲੇ ਕੁਝ ਦਹਾਕਿਆਂ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ। ਵਿਗਿਆਨ, ਟੈਕਨੋਲੋਜੀ, ਸਿੱਖਿਆ ਅਤੇ ਸੰਚਾਰ ਦੇ ਖੇਤਰਾਂ ਵਿੱਚ ਹੋਈਆਂ ਨਵੀਆਂ ਖੋਜਾਂ ਨੇ ਦੁਨੀਆਂ ਨੂੰ ਪਹਿਲਾਂ ਨਾਲੋਂ ਕਿਤੇ ਵੱਧ ਜੁੜਿਆ ਹੋਇਆ ਬਣਾ ਦਿੱਤਾ ਹੈ। ਅੱਜ ਇੱਕ ਵਿਅਕਤੀ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਦੂਜੇ ਵਿਅਕਤੀ ਨਾਲ ਕੁਝ ਸਕਿੰਟਾਂ ਵਿੱਚੋਂ ਗੱਲ ਕਰ ਸਕਦਾ ਹੈ। ਜਾਣਕਾਰੀ ਦਾ ਅਥਾਹ ਸਮੁੰਦਰ ਸਾਡੀ ਉਂਗਲਾਂ 'ਤੇ ਇੱਕ ਛੋਹ ਨਾਲ ਖੁੱਲ੍ਹ ਜਾਂਦਾ ਹੈ। ਇਹ ਸਭ ਕੁਝ ਆਧੁਨਿਕ ਟੈਕਨੋਲੋਜੀ, ਖਾਸ ਕਰਕੇ ਮੋਬਾਈਲ ਫੋਨ ਦੀ ਬਦੌਲਤ ਸੰਭਵ ਹੋਇਆ ਹੈ। ਸਾਥੀ, ਪਰ ਅਸੀਂ ਤਰੱਕੀ ਆਪਣੇ ਨਾਲ ਕੁਝ ਚੁਣੌਤੀਆਂ ਵੀ ਲੈ ਕੇ ਆਉਂਦੀ ਹੈ। ਅੱਜ ਅਸੀਂ ਇੱਕ ਐਸੇ ਸਮਾਜ ਵਿੱਚ ਰਹਿ ਰਹੇ ਹਾਂ ਜਿੱਥੇ ਮੋਬਾਈਲ ਫੋਨ ਨੇ ਸੰਚਾਰ ਨੂੰ ਆਸਾਨ ਤਾਂ ਬਣਾਇਆ ਹੈ ਪਰ ਕਈ ਵਾਰ ਮਨੁੱਖੀ ਰਿਸ਼ਤਿਆਂ ਨੂੰ ਕਮਜ਼ੋਰ ਵੀ ਕੀਤਾ ਹੈ। ਪਰਿਵਾਰਕ ਮੁੱਲਾਂ ਦੀ ਮਹੱਤਤਾ ਘਟਦੀ ਨਜ਼ਰ ਆ ਰਹੀ ਹੈ। ਲਿੰਗ ਸਮਾਨਤਾ ਦੀ ਗੱਲ ਅਜੇ ਵੀ ਪੂਰੀ ਤਰ੍ਹਾਂ ਹਕੀਕਤ ਨਹੀਂ ਬਣ ਸਕੀ। ਬਜ਼ੁਰਗ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਪਰਿਵਾਰ ਅਤੇ ਸਮਾਜ ਦੀ ਭਲਾਈ ਲਈ ਸਮਰਪਿਤ ਕੀਤਾ, ਕਈ ਵਾਰ ਇਕੱਲੇਪਨ ਅਤੇ ਅਣਗਹਿਲੀ ਨਾਲ ਦਾ ਸ਼ਿਕਾਰ ਹੋ ਰਹੇ ਹਨ। ਦੂਜੇ ਪਾਸੇ ਨੌਜਵਾਨਾਂ ਵਿੱਚ ਇਕੱਲੇਪਨ ਅਤੇ ਮਾਨਸਿਕ ਦਬਾਅ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਸਾਰੇ ਮੁੱਦੇ ਵੱਖਰੇ ਦਿਖਾਈ ਦੇ ਸਕਦੇ ਹਨ, ਅਸਲ ਵਿੱਚ ਇਹ ਇੱਕ ਦੂਜੇ ਨਾਲ ਡੂੰਘੇ ਤੌਰ 'ਤੇ ਜੁੜੇ ਹੋਏ ਹਨ। ਸਾਥੀ, ਮੋਬਾਈਲ ਫੋਨ ਅੱਜ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕਿਆ ਹੈ। ਸਵੇਰੇ ਅੱਖ ਖੁੱਲ੍ਹਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਸਾਡੀ ਜ਼ਿੰਦਗੀ ਦਾ ਵੱਡਾ ਹਿੱਸਾ ਇਸ ਨਾਲ ਜੁੜਿਆ ਰਹਿੰਦਾ ਹੈ। ਇਸ ਨੇ ਸੰਸਾਰ ਨੂੰ ਤੇਜ਼ ਬਣਾਇਆ, ਸਿੱਖਿਆ ਨੂੰ ਆਸਾਨ ਬਣਾਇਆ, ਕਾਰੋਬਾਰ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਦੁਨੀਆਂ ਨੂੰ ਇੱਕ ਗਲੋਬਲ ਪਿੰਡ ਵਿੱਚ ਬਦਲ ਦਿੱਤਾ। ਵਿਦਿਆਰਥੀ ਆਨਲਾਈਨ ਪੜ੍ਹ ਸਕਦੇ ਹਨ, ਡਾਕਟਰ ਦੂਰ ਦਹਾੜੇ ਇਲਾਕਿਆਂ ਵਿੱਚ ਸਲਾਹ ਦੇ ਸਕਦੇ ਹਨ, ਪਰਿਵਾਰ ਦੇ ਮੈਂਬਰ ਹਜ਼ਾਰਾਂ ਕਿਲੋਮੀਟਰ ਦੂਰ ਹੋਣ ਦੇ ਬਾਵਜੂਦ ਵੀ ਸੰਪਰਕ

ਵਿੱਚ ਰਹਿ ਸਕਦੇ ਹਨ। ਇਸ ਪੱਖ ਤੋਂ ਵੇਖਿਆ ਜਾਵੇ ਤਾਂ ਮੋਬਾਈਲ ਫੋਨ ਮਨੁੱਖੀ ਤਰੱਕੀ ਦੀ ਇੱਕ ਮਹਾਨ ਪ੍ਰਾਪਤੀ ਹੈ, ਪਰ ਦੇਖਿਆ ਜਾਂਦਾ ਹੈ ਕਿ ਜਿੱਥੇ ਮੋਬਾਈਲ ਫੋਨ ਨੇ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਹਨ, ਉੱਥੇ ਉਸਦੀ ਬਹੁਤ ਜ਼ਿਆਦਾ ਵਰਤੋਂ ਨੇ ਕਈ ਮੁਸ਼ਕਲਾਂ ਵੀ ਪੈਦਾ ਕੀਤੀਆਂ ਹਨ। ਅੱਜ ਕੀ ਘਰਾਂ ਵਿੱਚ ਇੱਕ ਅਜੀਬ ਦ੍ਰਿਸ਼ ਦੇਖਣ ਨੂੰ ਮਿਲਦਾ ਹੈ, ਸਾਰੇ ਪਰਿਵਾਰ ਮੈਂਬਰ ਇੱਕ ਕਮਰੇ ਵਿੱਚ ਬੈਠੇ ਹੁੰਦੇ ਹਨ, ਪਰ ਕੋਈ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਹੁੰਦਾ। ਹਰ ਕਿਸੇ ਦੀਆਂ ਅੱਖਾਂ ਆਪਣੇ ਮੋਬਾਈਲ ਦੀ ਸਕਰੀਨ ਉੱਤੇ ਟਿਕੀਆਂ ਹੁੰਦੀਆਂ ਹਨ। ਜੋ ਗੱਲਬਾਤ ਪਹਿਲਾਂ ਖਾਣੇ ਦੀ ਮੇਜ਼ ਉੱਤੇ ਹੁੰਦੀ ਸੀ, ਉਹ ਹੁਣ ਚੈਟ ਅਤੇ ਸੋਸ਼ਲ ਮੀਡੀਆ ਤੱਕ ਸੀਮਿਤ ਹੋ ਗਈ ਹੈ। ਲੋਕਾਂ ਦੇ ਕੋਲ ਸੈਂਕੜੋ ਆਨਲਾਈਨ ਦੋਸਤ ਹਨ, ਪਰ ਦਿਲ ਦੀ ਗੱਲ ਕਰਨ ਲਈ ਸ਼ਾਇਦ ਇੱਕ ਵੀ ਵਿਅਕਤੀ ਨਹੀਂ ਹੈ। ਇਸ ਸਥਿਤੀ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਅਸੀਂ ਟੈਕਨੋਲੋਜੀ ਦੇ ਮਾਲਕ ਹਾਂ ਜਾਂ ਇਸ ਦੇ ਗੁਲਾਮ ਬਣਦੇ ਜਾ ਰਹੇ ਹਾਂ। ਪਰਿਵਾਰ ਦੀ ਗੱਲ ਕਰੀਏ ਤੇ ਪਰਿਵਾਰ ਮਨੁੱਖੀ ਸਮਾਜ ਦੀ ਸਭ ਤੋਂ ਮਹੱਤਵਪੂਰਨ ਇਕਾਈ ਹੈ। ਇੱਥੇ ਹੀ ਬੱਚੇ ਪਿਆਰ, ਸਤਿਕਾਰ, ਸਹਿਯੋਗ, ਜ਼ਿੰਮੇਵਾਰੀ ਅਤੇ ਸੰਸਕਾਰ ਸਿੱਖਦੇ ਹਨ। ਪਹਿਲਾਂ ਸਾਂਝੇ ਪਰਿਵਾਰਾਂ ਵਿੱਚ ਕਈ ਪੀੜ੍ਹੀਆਂ ਇਕੱਠੇ ਰਹਿੰਦੀਆਂ ਸਨ। ਬੱਚੇ ਦਾਦਾ ਦਾਦੀ ਅਤੇ ਨਾਨਾ ਨਾਨੀ ਦੇ ਜੀਵੰਤ ਅਨਮੋਲ ਤਜਰਬੇ ਸਿੱਖਦੇ ਸਨ, ਪਰ ਆਧੁਨਿਕ ਸ਼ੈਲੀ ਨੇ ਪਰਿਵਾਰਕ ਢਾਂਚੇ ਵਿੱਚ ਵੱਡੇ ਬਦਲਾਵ ਲਿਆਉਂਦੇ ਹਨ। ਅੱਜ ਬਹੁਤ ਸਾਰੇ ਲੋਕ ਆਪਣੇ ਕੰਮਾਂ ਅਤੇ ਵਿਅਸਤ ਜੀਵਨ ਵਿੱਚ ਇੰਨੇ ਰੁੱਝੇ ਹੋਏ ਹਨ ਕਿ ਉਹਨਾਂ ਕੋਲ ਆਪਣੇ ਪਰਿਵਾਰ ਲਈ ਸਮਾਂ ਹੀ ਨਹੀਂ ਬਚਦਾ। ਪਰਿਵਾਰਕ ਮਿਲਣ ਜੁਲਣ ਘੱਟ ਹੋ ਰਿਹਾ ਹੈ, ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਯੋਗਤਾ ਘੱਟ ਰਹੀ ਹੈ। ਇਸ ਕਾਰਨ ਪਰਿਵਾਰਕ ਰਿਸ਼ਤਿਆਂ ਦੀ ਗਰਮਾਹਟ ਵੀ ਹੌਲੀ ਹੌਲੀ ਘੱਟ ਰਹੀ ਹੈ। ਕਹਿੰਦੇ ਨੇ ਕਿ ਇੱਕ ਮਜ਼ਬੂਤ ਸਮਾਜ ਦੀ ਨੀਂਹ ਇੱਕ ਮਜ਼ਬੂਤ ਪਰਿਵਾਰ ਹੁੰਦਾ ਹੈ। ਜੇ ਪਰਿਵਾਰਾਂ ਵਿੱਚ ਪਿਆਰ ਅਤੇ ਆਦਰ ਅਤੇ ਸਹਿਯੋਗ ਹੋਵੇਗਾ ਤਾਂ ਸਮਾਜ ਵੀ ਮਜ਼ਬੂਤ ਹੋਏਗਾ। ਪਰ ਜੇ ਪਰਿਵਾਰ ਟੁੱਟਣ ਲੱਗਣ ਜਾਂ ਉਹਨਾਂ ਵਿੱਚ ਭਾਵਨਾਤਮਕ ਦੂਰੀ ਵਧਣ ਲੱਗੇ ਤਾਂ ਉਸ ਦਾ ਪ੍ਰਭਾਵ ਪੂਰੇ ਸਮਾਜ ਉੱਤੇ ਪੈਂਦਾ ਹੈ। ਇਸ ਲਈ ਪਰਿਵਾਰਕ ਮੁੱਲਾਂ ਦੀ ਰੱਖਿਆ ਕਰਨਾ ਸਿਰਫ ਇੱਕ ਪਰਿਵਾਰ ਦੀ ਹੀ ਨਹੀਂ ਸਗੋਂ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈ। ਲਿੰਗ ਸਮਾਨਤਾ ਦੀ ਅਗਰ ਗੱਲ ਕਰੀਏ ਤਾਂ ਲਿੰਗ ਸਮਾਨਤਾ ਦੀ ਬਹੁਤ ਲੋੜ ਹੈ। ਇੱਕ ਆਧੁਨਿਕ ਅਤੇ ਪ੍ਰਗਤੀਸ਼ੀਲ ਸਮਾਜ ਦੀ ਪਛਾਣ ਇਸ ਗੱਲ ਨਾਲ ਹੁੰਦੀ ਹੈ ਕਿ ਉਹ ਆਪਣੇ ਹਰ ਨਾਗਰਿਕ ਨੂੰ ਬਰਾਬਰ ਮੌਕੇ ਦਿੰਦਾ ਹੈ। ਲਿੰਗ ਸਮਾਨਤਾ ਦਾ ਅਰਥ ਹੈ ਕਿ ਔਰਤਾਂ ਅਤੇ ਮਰਦਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਸਮਾਨ ਸਤਿਕਾਰ, ਅਧਿਕਾਰ ਅਤੇ ਮੌਕੇ ਮਿਲਣ। ਅੱਜ ਦੁਨੀਆਂ ਦੇ ਇਸ ਖੇਤਰ ਵਿੱਚ ਕਾਫ਼ੀ ਤਰੱਕੀ ਕੀਤੀ ਹੈ। ਔਰਤਾਂ ਸਿੱਖਿਆ, ਵਿਗਿਆਨ, ਰਾਜਨੀਤੀ, ਖੇਡਾਂ ਅਤੇ ਕਾਰੋਬਾਰ ਦੇ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ। ਫਿਰ ਵੀ ਕਈ ਥਾਵਾਂ 'ਤੇ ਉੱਤੇ ਅੱਜ ਵੀ ਅਸਮਾਨਤਾ ਮੌਜੂਦ ਹੈ। ਕਈ ਲੜਕੀਆਂ ਨੂੰ ਤਾਂ ਮੌਕੇ ਹੀ ਨਹੀਂ ਮਿਲਦੇ ਜੋ ਉਹਨਾਂ ਦਾ ਹੱਕ ਹੈ। ਕਈ ਔਰਤਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਾਧੂ ਸੰਘਰਸ਼ ਕਰਨਾ ਪੈਂਦਾ ਹੈ। ਇਸ ਲਈ ਇੱਕ ਐਸਾ ਸਮਾਜ ਬਣਾਉਣ ਦੀ ਲੋੜ ਹੈ ਜਿੱਥੇ ਹਰ ਵਿਅਕਤੀ ਦੀ ਕਦਰ ਉਸਦੀ ਯੋਗਤਾ ਦੇ ਆਧਾਰ 'ਤੇ ਹੋਵੇ, ਨਾ ਕਿ ਉਸਦੇ ਲਿੰਗ ਦੇ ਆਧਾਰ 'ਤੇ। ਸਾਥੀਓ, ਅੱਜ ਦੇ ਸਮੇਂ ਵਿੱਚ ਸਾਨੂੰ ਟੈਕਨੋਲੋਜੀ ਅਤੇ ਮਨੁੱਖੀ ਕਦਰਾਂ ਵਿਚਕਾਰ ਸੰਤੁਲਨ ਬਣਾਉਣ ਦੀ ਲੋੜ ਹੈ। ਸਾਨੂੰ ਮੋਬਾਈਲ ਫੋਨ ਦੀ ਵਰਤੋਂ ਕਰਨੀ ਚਾਹੀਦੀ ਹੈ, ਪਰ ਇਸ ਨੂੰ ਆਪਣੇ ਰਿਸ਼ਤਿਆਂ ਦੀ ਥਾਂ ਨਹੀਂ ਲੈਣ ਦੇਣੀ ਚਾਹੀਦੀ। ਸਾਨੂੰ ਆਧੁਨਿਕਤਾ ਨੂੰ ਅਪਣਾਉਣਾ ਚਾਹੀਦਾ ਹੈ, ਪਰ ਆਪਣੀਆਂ ਪਰਿਵਾਰਕ ਅਤੇ ਸਮਾਜਿਕ ਕਦਰਾਂ ਨੂੰ ਨਹੀਂ ਭੁੱਲਣਾ ਚਾਹੀਦਾ। ਸਾਨੂੰ ਸਮਾਨਤਾ ਦੀ ਗੱਲ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਅਮਲ ਵਿੱਚ ਹੀ ਲਿਆਉਣਾ ਚਾਹੀਦਾ ਹੈ। ਮੋਬਾਈਲ ਫੋਨ, ਪਰਿਵਾਰਕ ਮੁੱਲ, ਲਿੰਗ ਸਮਾਨਤਾ, ਬਜ਼ੁਰਗਾਂ ਦਾ ਸਤਿਕਾਰ ਅਤੇ ਨੌਜਵਾਨਾਂ ਦੀ ਮਾਨਸਿਕ ਸਥਿਤੀ, ਇਹ ਸਾਰੇ ਵਿਸ਼ੇ ਇੱਕ ਦੂਜੇ ਨਾਲ ਜੁੜੇ ਹੋਏ ਹਨ। ਇਹ ਸਾਨੂੰ ਇੱਕ ਐਸੇ ਸਮਾਜ ਦੀ ਤਸਵੀਰ ਦਿਖਾਉਂਦੇ ਹਨ ਜੋ ਤਰੱਕੀ ਤਾਂ ਕਰ ਰਿਹਾ ਹੈ, ਪਰ ਨਾਲ ਹੀ ਕੁਝ ਮਹੱਤਵਪੂਰਨ ਮਨੁੱਖੀ ਕਦਰਾਂ ਨੂੰ ਬਚਾਉਣ ਦੀ ਚੁਣੌਤੀ ਦਾ ਸਾਹਮਣਾ ਵੀ ਕਰ ਰਿਹਾ ਹੈ। ਕਿਸੇ ਵੀ ਸਮਾਜ ਦੀ ਮਹਾਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੇ ਬਜ਼ੁਰਗਾਂ ਨਾਲ ਕਿਵੇਂ ਵਿਵਹਾਰ ਕਰਦਾ ਹੈ। ਬਜ਼ੁਰਗ ਸਿਰਫ ਪਰਿਵਾਰ ਦੇ ਵੱਡੇ ਮੈਂਬਰ ਨਹੀਂ ਹੁੰਦੇ, ਸਗੋਂ ਤਜਰਬੇ, ਗਿਆਨ, ਸੰਘਰਸ਼ ਅਤੇ ਜੀਵਨ ਦੀਆਂ ਸਿੱਖਿਆਵਾਂ ਦਾ ਇੱਕ ਅਨਮੋਲ ਖਜ਼ਾਨਾ ਹੁੰਦੇ ਹਨ। ਅੱਜ ਅਸੀਂ ਜੋ ਵੀ ਹਾਂ ਉਸ ਦੇ ਪਿੱਛੇ ਸਾਡੇ ਮਾਪਿਆਂ, ਦਾਦਾ ਦਾਦੀਆਂ ਅਤੇ ਹੋਰ ਬਜ਼ੁਰਗਾਂ ਦੀਆਂ ਕੁਰਬਾਨੀਆਂ, ਮਿਹਨਤ ਅਤੇ ਪਿਆਰ ਲੁਕਿਆ ਹੋਇਆ ਹੈ। ਉਹਨਾਂ ਨੇ ਆਪਣੀ ਜਵਾਨੀ, ਆਪਣੀ ਖੁਆਇਸ਼ਾਂ, ਆਪਣਾ ਆਰਾਮ ਕੁਰਬਾਨ ਕਰਕੇ ਆਪਣੇ ਬੱਚਿਆਂ ਅਤੇ ਪਰਿਵਾਰ ਲਈ ਇੱਕ ਚੰਗਾ ਭਵਿੱਖ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਦੁੱਖ ਦੀ ਗੱਲ ਇਹ ਹੈ ਕਿ ਆਧੁਨਿਕ ਸਮਾਜ ਵਿੱਚ ਕਈ ਥਾਵਾਂ 'ਤੇ ਬਜ਼ੁਰਗਾਂ ਦੀ ਮਹੱਤਤਾ ਘਟਦੀ ਨਜ਼ਰ ਆ ਰਹੀ ਹੈ। ਜਿਨ੍ਹਾਂ ਹੱਥਾਂ ਨੇ ਸਾਨੂੰ ਤੁਰਨਾ ਸਿਖਾਇਆ, ਕਈ ਵਾਰ ਉਹੀ ਹੱਥ ਬੁਢਾਪੇ ਵਿੱਚ ਸਹਾਰੇ ਲਈ ਤਰਸਦੇ ਹਨ। ਕਿਤਾਬਾਂ ਸਾਨੂੰ ਗਿਆਨ ਦਿੰਦੀਆਂ ਹਨ, ਪਰ ਬਜ਼ੁਰਗ ਸਾਨੂੰ ਜੀਵਨ ਦਾ ਤਜਰਬਾ ਦਿੰਦੇ ਹਨ। ਉਹਨਾਂ ਨੇ ਉਹ ਸਮੇਂ ਵੇਖੇ ਹੁੰਦੇ ਹਨ ਜੋ ਅਸੀਂ ਸਿਰਫ ਕਹਾਣੀਆਂ ਵੀ ਸੁਣਦੇ ਹਾਂ। ਉਹਨਾਂ ਨੇ ਸੰਘਰਸ਼, ਕਮੀ,

ਖੁਸ਼ੀਆਂ, ਦੁੱਖ ਅਤੇ ਜੀਵਨ ਦੇ ਅਨੇਕ ਰੰਗ ਵੇਖੇ ਹੁੰਦੇ ਹਨ। ਉਹਨਾਂ ਦੀਆਂ ਗੱਲਾਂ ਵਿੱਚ ਅਕਸਰ ਐਸੀ ਸਿਆਣਪ ਹੁੰਦੀ ਹੈ ਜੋ ਕਿਸੇ ਯੂਨੀਵਰਸਿਟੀ ਵਿੱਚ ਨਹੀਂ ਸਿਖਾਈ ਜਾਂਦੀ। ਜਦੋਂ ਦਾਦਾ ਦਾਦੀ ਜਾਂ ਨਾਨਾ ਨਾਨੀ ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਦੇ ਹਨ ਤਾਂ ਉਹ ਸਿਰਫ ਕਹਾਣੀਆਂ ਨਹੀਂ ਸੁਣਾਉਂਦੇ, ਸਗੋਂ ਜੀਵਨ ਦੇ ਪਾਠ ਪੜਾਉਂਦੇ ਹਨ। ਇਸ ਲਈ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿਰਫ ਇੱਕ ਪਰੰਪਰਾ ਨਹੀਂ, ਸਗੋਂ ਗਿਆਨ ਅਤੇ ਤਜਰਬੇ ਦਾ ਸਤਿਕਾਰ ਕਰਨਾ ਹੈ। ਸਾਥੀਓ, ਪਹਿਲੇ ਸਾਂਝੇ ਪਰਿਵਾਰਾਂ ਦੇ ਰਿਵਾਜ ਸੀ। ਇੱਕ ਹੀ ਘਰ ਵਿੱਚ ਕਈ ਪੀੜ੍ਹੀਆਂ ਇਕੱਠੇ ਰਹਿੰਦੀਆਂ ਸਨ। ਬੱਚੇ ਆਪਣੇ ਦਾਦਾ ਦਾਦੀ ਤੇ ਸੰਸਕਾਰ ਸਿੱਖਦੇ ਸਨ। ਘਰ ਦੇ ਹਰ ਮੈਂਬਰ ਵਿੱਚ ਇੱਕ ਭਾਵਨਾਤਮਕ ਜੁੜਾਅ ਹੁੰਦਾ ਸੀ, ਪਰ ਅੱਜ ਜੀਵਨ ਦੀ ਤੇਜ਼ ਰਫਤਾਰ, ਨੌਕਰੀਆਂ ਅਤੇ ਮਾਈਗ੍ਰੇਸ਼ਨ ਜੈਸੀ ਬਦਲਦੀ ਜੀਵਨ ਸ਼ੈਲੀ ਕਾਰਨ ਪਰਿਵਾਰ ਛੋਟੇ ਹੁੰਦੇ ਜਾ ਰਹੇ ਹਨ। ਸੰਯੁਕਤ ਪਰਿਵਾਰਾਂ ਦੀ ਥਾਂ ਇਕੱਲੇ ਪਰਿਵਾਰਾਂ ਨੇ ਲੈ ਲਈ ਹੈ। ਇਸ ਤਬਦੀਲੀ ਨੇ ਕੁਝ ਸੁਵਿਧਾਵਾਂ ਤਾਂ ਦਿੱਤੀਆਂ ਹਨ, ਪਰ ਨਾਲ ਹੀ ਪਰਿਵਾਰਕ ਰਿਸ਼ਤਿਆਂ ਵਿੱਚ ਦੂਰੀ ਵੀ ਵਧਾ ਦਿੱਤੀ ਹੈ। ਅੱਜ ਦੇ ਨੌਜਵਾਨ ਡਿਜੀਟਲ ਯੁੱਗ ਵਿੱਚ ਪਲ ਰਿਹਾ ਹੈ। ਉਸਦੀ ਦੁਨੀਆ ਸਮਾਰਟਫੋਨ, ਸੋਸ਼ਲ ਮੀਡੀਆ ਅਤੇ ਇੰਟਰਨੈਟ ਦੇ ਆਲੇ ਦੁਆਲੇ ਘੁੰਮਦੀ ਹੈ। ਦੂਜੇ ਪਾਸੇ ਬਜ਼ੁਰਗ ਇੱਕ ਐਸੇ ਸਮੇਂ ਵਿੱਚ ਪਲੇ ਬੜੇ ਹਨ ਜਿੱਥੇ ਰਿਸ਼ਤੇ, ਮਿਲਣ ਜੁਲਣ ਅਤੇ ਆਪਸੀ ਗੱਲਬਾਤ ਜੀਵਨ ਦਾ ਕੇਂਦਰ ਹੁੰਦੇ ਸਨ। ਇਹ ਦੋ ਪੀੜ੍ਹੀਆਂ ਦੀ ਸੋਚ ਅਤੇ ਜੀਵਨ ਸ਼ੈਲੀ ਵਿੱਚ ਅੰਤਰ ਕਈ ਵਾਰ ਗਲਤ ਫਹਿਮੀਆਂ ਪੈਦਾ ਕਰ ਦਿੰਦਾ ਹੈ। ਨੌਜਵਾਨਾਂ ਨੂੰ ਲੱਗਦਾ ਹੈ ਕਿ ਬਜ਼ੁਰਗ ਉਹਨਾਂ ਦੀ ਸੋਚ ਨਹੀਂ ਸਮਝਦੇ, ਬਜ਼ੁਰਗਾਂ ਨੂੰ ਲੱਗਦਾ ਹੈ ਕਿ ਨਵੀਂ ਪੀੜ੍ਹੀ ਉਹਨਾਂ ਦਾ ਆਦਰ ਨਹੀਂ ਕਰਦੀ। ਇਸ ਤਰ੍ਹਾਂ ਹੌਲੀ ਹੌਲੀ ਇੱਕ ਭਾਵਨਾਤਮਕ ਦੂਰੀ ਪੈਦਾ ਹੋ ਜਾਂਦੀ ਹੈ। ਇਹ ਦੂਰੀ ਸਿਰਫ ਵਿਚਾਰਾਂ ਦੀ ਨਹੀਂ, ਸਗੋਂ ਦਿਲਾਂ ਦੀ ਦੂਰੀ ਬਣ ਜਾਂਦੀ ਹੈ। ਅੱਜ ਦੁਨੀਆ ਦੇ ਕਈ ਦੇਸ਼ਾਂ ਵਿੱਚ ਬਜ਼ੁਰਗਾਂ ਦੀ ਇਕੱਲਤਾ ਇੱਕ ਗੰਭੀਰ ਸਮਾਜਿਕ ਸਮੱਸਿਆ ਬਣ ਚੁੱਕੀ ਹੈ। ਕਈ ਬਜ਼ੁਰਗ ਆਪਣੇ ਬੱਚਿਆਂ ਤੋਂ ਦੂਰ ਰਹਿੰਦੇ ਹਨ। ਕਈ ਵਾਰ ਉਹਨਾਂ ਦੇ ਆਪਣੇ ਹੀ ਘਰ ਵਿੱਚ ਉਹਨਾਂ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਹੁੰਦਾ। ਉਹ ਸਾਰਾ ਦਿਨ ਕਿਸੇ ਦੀ ਉਡੀਕ ਕਰਦੇ ਰਹਿੰਦੇ ਹਨ। ਉਹ ਚਾਹੁੰਦੇ ਹਨ ਕਿ ਕੋਈ ਉਹਨਾਂ ਨਾਲ ਕੁਝ ਪਲ ਬੈਠੇ, ਉਹਨਾਂ ਦੀਆਂ ਗੱਲਾਂ ਸੁਣੇ, ਉਹਨਾਂ ਦੀਆਂ ਯਾਦਾਂ ਸਾਂਝੀਆਂ ਕਰੇ। ਪਰ ਵਿਅਸਤ ਜੀਵਨ ਸ਼ੈਲੀ ਕਾਰਨ ਕਈ ਵਾਰ ਇਹ ਛੋਟੀਆਂ ਛੋਟੀਆਂ ਮਨੁੱਖੀ ਲੋੜਾਂ ਵੀ ਅਣਦੇਖੀਆਂ ਰਹਿ ਜਾਂਦੀਆਂ ਹਨ। ਇਕੱਲਤਾ ਸਿਰਫ ਸਰੀਰਕ ਨਹੀਂ ਹੁੰਦੀ, ਇਹ ਮਨ ਅਤੇ ਦਿਲ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇੱਕ ਵਿਅਕਤੀ ਲੋਕਾਂ ਦੇ ਵਿਚਕਾਰ ਰਹਿ ਕੇ ਵੀ ਇਕੱਲਾ ਮਹਿਸੂਸ ਕਰ ਸਕਦਾ ਹੈ। ਬਹੁਤ ਸਾਰੇ ਬਜ਼ੁਰਗ ਇਸੇ ਦਰਦ ਵਿੱਚ ਆਪਣੀ ਜ਼ਿੰਦਗੀ ਬਿਤਾ ਰਹੇ ਹਨ। ਸਾਥੀ, ਟੈਕਨੋਲੋਜੀ ਦਾ ਉਦੇਸ਼ ਲੋਕਾਂ ਨੂੰ ਜੋੜਨਾ ਸੀ, ਪਰ ਕਈ ਵਾਰ ਇਸਦੀ ਅਤਿਅਧਿਕ ਵਰਤੋਂ ਲੋਕਾਂ ਨੂੰ ਇੱਕ ਦੂਜੇ ਤੋਂ ਦੂਰ ਵੀ ਕਰ ਦਿੰਦੀ ਹੈ। ਅੱਜ ਬਹੁਤ ਸਾਰੇ ਨੌਜਵਾਨ ਘੰਟਿਆਂ ਮੋਬਾਈਲ ਫੋਨ ਉੱਤੇ ਬਿਤਾ ਦਿੰਦੇ ਹਨ। ਉਹ ਦੁਨੀਆ ਭਰ ਦੇ ਲੋਕਾਂ ਨਾਲ ਜੁੜੇ ਹੋਏ ਹੁੰਦੇ ਹਨ, ਪਰ ਆਪਣੇ ਹੀ ਘਰ ਦੇ ਬਜ਼ੁਰਗਾਂ ਨਾਲ ਗੱਲ ਕਰਨ ਲਈ ਸਮਾਂ ਨਹੀਂ ਕੱਢ ਪਾਉਂਦੇ। ਕਈ ਘਰਾਂ ਵਿੱਚ ਦਾਦਾ ਦਾਦੀ ਆਪਣੇ ਪੋਤੇ ਪੋਤਿਆਂ ਨਾਲ ਗੱਲ ਕਰਨਾ ਚਾਹੁੰਦੇ ਹਨ, ਪਰ ਬੱਚੇ ਆਪਣੀਆਂ ਸਕਰੀਨਾਂ ਵਿੱਚ ਰੁੱਝੇ ਰਹਿੰਦੇ ਹਨ। ਇਸ ਸਥਿਤੀ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਅਸੀਂ ਸੱਚਮੁੱਚ ਜੁੜ ਰਹੇ ਹਾਂ ਜਾਂ ਹੌਲੀ ਹੌਲੀ ਇੱਕ ਦੂਜੇ ਤੋਂ ਦੂਰ ਹੋ ਰਹੇ ਹਾਂ। ਸਾਥੀਓ, ਬਜ਼ੁਰਗਾਂ ਦਾ ਸਤਿਕਾਰ ਸਿਰਫ ਇੱਕ ਰਸਮ ਨਹੀਂ ਹੈ, ਇਹ ਮਨੁੱਖਤਾ ਦੀ ਪਛਾਣ ਹੈ। ਜਦੋਂ ਅਸੀਂ ਆਪਣੇ ਬਜ਼ੁਰਗਾਂ ਦਾ ਆਦਰ ਕਰਦੇ ਹਾਂ ਤਾਂ ਅਸੀਂ ਆਪਣੇ ਇਤਿਹਾਸ, ਆਪਣੀਆਂ ਜੜ੍ਹਾਂ ਅਤੇ ਆਪਣੀ ਕਦਰਾਂ ਦਾ ਆਦਰ ਕਰਦੇ ਹਾਂ। ਬੱਚੇ ਉਹੀ ਸਿੱਖਦੇ ਹਨ ਜੋ ਆਪਣੇ ਘਰ ਵਿੱਚ ਵੇਖਦੇ ਹਨ। ਜੇ ਉਹ ਆਪਣੇ ਮਾਪਿਆਂ ਨੂੰ ਬਜ਼ੁਰਗਾਂ ਦਾ ਆਦਰ ਕਰਦੇ ਵੇਖਦੇ ਹਨ ਤਾਂ ਉਹ ਵੀ ਉਹੀ ਮੁੱਲ ਅਪਣਾਉਂਦੇ ਹਨ। ਇਸੇ ਤਰ੍ਹਾਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਸਤਿਕਾਰ ਅਤੇ ਪਿਆਰ ਦੀ ਪਰੰਪਰਾ ਜਾਰੀ ਰਹਿੰਦੀ ਹੈ। ਸਾਥੀਓ, ਅੱਜ ਸਾਨੂੰ ਮੁੜ ਉਹਨਾਂ ਕਦਰਾਂ ਵੱਲ ਵਾਪਸ ਜਾਣ ਦੀ ਲੋੜ ਹੈ ਜਿਨ੍ਹਾਂ ਨੇ ਸਾਡੇ ਸਮਾਜ ਨੂੰ ਮਜ਼ਬੂਤ ਬਣਾਇਆ ਸੀ। ਸਾਨੂੰ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ, ਬਜ਼ੁਰਗਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਹਨ, ਉਹਨਾਂ ਦੀਆਂ ਲੋੜਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਬੱਚਿਆਂ ਨੂੰ ਸਤਿਕਾਰ ਅਤੇ ਸੰਸਕਾਰ ਦੇਣੇ ਚਾਹੀਦੇ ਹਨ। ਟੈਕਨੋਲੋਜੀ ਅਤੇ ਰਿਸ਼ਤਿਆਂ ਵਿਚਕਾਰ ਸੰਤੁਲਨ ਬਣਾਉਣਾ ਚਾਹੀਦਾ ਹੈ। ਜੇ ਅਸੀਂ ਕਰ ਸਕੀਏ ਤਾਂ ਪਰਿਵਾਰਾਂ ਦੀ ਗਰਮਾਹਟ ਮੁੜ ਵਾਪਸ ਆ ਸਕਦੀ ਹੈ। ਸਾਥੀ, ਜਦੋਂ ਅਸੀਂ ਛੋਟੇ ਹੁੰਦੇ ਹਾਂ ਤਾਂ ਸਾਡੇ ਮਾਪੇ ਅਤੇ ਬਜ਼ੁਰਗ ਸਾਡੇ ਹਰ ਕਦਮ ਤੇ ਸਾਡੇ ਨਾਲ ਖੜੇ ਹੁੰਦੇ ਹਨ। ਉਹ ਸਾਨੂੰ ਡਿੱਗਣ ਤੋਂ ਬਚਾਉਂਦੇ ਹਨ, ਉਹ ਸਾਨੂੰ ਤੁਰਨਾ ਸਿਖਾਉਂਦੇ ਹਨ, ਉਹ ਸਾਡੇ ਸੁਪਨਿਆਂ ਨੂੰ ਆਪਣੇ ਸੁਪਨਿਆਂ ਤੋਂ ਵੀ ਵੱਧ ਮਹੱਤਵ ਦਿੰਦੇ ਹਨ। ਪਰ ਬੁਢਾਪੇ ਵਿੱਚ ਉਹਨਾਂ ਨੂੰ ਵੀ ਸਾਡੇ ਸਹਾਰੇ ਦੀ ਲੋੜ ਹੁੰਦੀ ਹੈ। ਉਸ ਸਮੇਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦਾ ਸਾਥ ਦੇਈਏ, ਕਿਉਂਕਿ ਜਿਸ ਸਮਾਜ ਵਿੱਚ ਬਜ਼ੁਰਗਾਂ ਦਾ ਸਤਿਕਾਰ ਨਹੀਂ ਹੁੰਦਾ, ਉਹ ਸਮਾਜ ਆਪਣੀਆਂ ਜੜ੍ਹਾਂ ਤੋਂ ਦੂਰ ਹੋ ਜਾਂਦਾ ਹੈ। ਬਜ਼ੁਰਗ ਸਾਡੇ ਪਰਿਵਾਰ ਅਤੇ ਸਮਾਜ ਦੀ ਅਨਮੋਲ ਧਰੋਹਰ ਹਨ। ਉਹਨਾਂ ਦਾ ਸਤਿਕਾਰ ਕਰਨਾ, ਉਹਨਾਂ ਦੀ ਦੇਖਭਾਲ ਕਰਨਾ ਅਤੇ ਉਹਨਾਂ ਨਾਲ ਸਮਾਂ ਬਿਤਾਉਣਾ ਸਾਡੀ ਨੈਤਿਕ ਅਤੇ ਮਨੁੱਖੀ ਜ਼ਿੰਮੇਵਾਰੀ ਹੈ। ਜੇ ਅਸੀਂ ਆਪਣੇ ਬਜ਼ੁਰਗਾਂ ਦੀ ਕਦਰ ਕਰਾਂਗੇ ਤਾਂ ਅਸੀਂ ਇੱਕ ਵਧੇਰੇ ਸੰਵੇਦਨਸ਼ੀਲ, ਮਜ਼ਬੂਤ ਅਤੇ ਖੁਸ਼ਹਾਲ ਸਮਾਜ ਦੀ ਨੀਂਹ ਰੱਖ ਸਕਾਂਗੇ। ਸਾਥੀ, ਮਨੁੱਖੀ ਇਤਿਹਾਸ ਵਿੱਚ ਤਰੱਕੀ ਦਾ ਅਸਲ ਮਾਪਦੰਡ ਸਿਰਫ ਵਿਗਿਆਨਕ ਖੋਜਾਂ, ਆਰਥਿਕ ਵਿਕਾਸ ਜਾਂ ਟੈਕਨੋਲੋਜੀਕਲ ਉਪਲਬਧੀਆਂ ਨਹੀਂ ਹੁੰਦੀਆਂ। ਕਿਸੇ ਵੀ ਸਮਾਜ ਦੀ ਅਸਲ ਤਰੱਕੀ ਇਸ ਗੱਲ ਨਾਲ

ਸਗੋਂ ਜੀਵਨ ਦਾ ਹਿੱਸਾ ਬਣੇ। ਸਾਥੀਓ, ਅੱਜ ਦਾ ਯੁੱਗ ਤਕਨਾਲੋਜੀ, ਤੇਜ਼ ਰਫਤਾਰ ਅਤੇ ਅਣਗਿਣਤ ਸੁਵਿਧਾਵਾਂ ਦਾ ਯੁੱਗ ਹੈ। ਮਨੁੱਖ ਨੇ ਚੰਦ ਤੱਕ ਪਹੁੰਚ ਹਾਸਲ ਕਰ ਲਈ ਹੈ, ਦੁਨੀਆਂ ਨੂੰ ਆਪਣੀ ਮੁੱਠੀ ਵਿੱਚ ਸਮੇਟ ਲਿਆ ਹੈ ਅਤੇ ਸੰਚਾਰ ਦੇ ਅਜਿਹੇ ਸਾਧਨ ਵਿਕਸਿਤ ਕਰ ਲਏ ਹਨ ਜਿਨ੍ਹਾਂ ਬਾਰੇ ਕੁਛ ਦਹਾਕਿਆਂ ਪਹਿਲਾਂ ਸੋਚਣਾ ਵੀ ਮੁਸ਼ਕਲ ਸੀ। ਪਰ ਇਸ ਸਾਰੀ ਤਰੱਕੀ ਦੇ ਵਿਚਕਾਰ ਇੱਕ ਐਸੀ ਸਮੱਸਿਆ ਵੀ ਚੁੱਪਚਾਪ ਵੱਧ ਰਹੀ ਹੈ ਜਿਸ ਬਾਰੇ ਅਕਸਰ ਘੱਟ ਗੱਲ ਕੀਤੀ ਜਾਂਦੀ ਹੈ। ਉਹ ਹੈ ਨੌਜਵਾਨਾਂ ਵਿੱਚ ਵੱਧਦੀ ਇਕੱਲਤਾ। ਇਹ ਇਕੱਲਤਾ ਸਿਰਫ ਸਰੀਰਕ ਤੌਰ 'ਤੇ ਇਕੱਲੇ ਹੋਣ ਦਾ ਨਾਮ ਨਹੀਂ ਹੈ। ਕਈ ਵਾਰ ਇੱਕ ਨੌਜਵਾਨ ਸੈਂਕੜੇ ਲੋਕਾਂ ਦੇ ਵਿਚਕਾਰ ਬੈਠਾ ਹੁੰਦਾ ਹੈ, ਉਸਦੇ ਸੋਸ਼ਲ ਮੀਡੀਆ ਉੱਤੇ ਹਜ਼ਾਰਾਂ ਫਾਲੋਅਰ ਹੁੰਦੇ ਹਨ, ਪਰ ਫਿਰ ਵੀ ਉਹ ਆਪਣੇ ਅੰਦਰ ਖਾਲੀਪਨ ਮਹਿਸੂਸ ਕਰਦਾ ਹੈ। ਬਹੁਤ ਸਾਰੇ ਲੋਕ ਇਕੱਲੇਪਨ ਨੂੰ ਸਿਰਫ ਇਕੱਲੇ ਰਹਿਣ ਨਾਲ ਜੋੜਦੇ ਹਨ, ਪਰ ਅਸਲ ਵਿੱਚ ਇਕੱਲਤਾ ਇੱਕ ਭਾਵਨਾਤਮਕ ਅਵਸਥਾ ਹੈ। ਉਹ ਅਹਿਸਾਸ ਹੈ ਜਦੋਂ ਮਨੁੱਖ ਨੂੰ ਲੱਗਦਾ ਹੈ ਕਿ ਕੋਈ ਉਸਨੂੰ ਸੱਚਮੁੱਚ ਸਮਝਣ ਵਾਲਾ ਨਹੀਂ ਹੈ, ਕੋਈ ਉਸਦੀ ਗੱਲ ਸੁਣਨ ਵਾਲਾ ਨਹੀਂ ਹੈ, ਕੋਈ ਉਸਦੇ ਦਰਦ, ਉਸਦੇ ਡਰ, ਉਸਦੇ ਸੁਪਨਿਆਂ ਅਤੇ ਉਸਦੇ ਸੰਘਰਸ਼ਾਂ ਨੂੰ ਮਹਿਸੂਸ ਨਹੀਂ ਕਰਦਾ। ਇਸ ਲਈ ਕਈ ਵਾਰ ਲੋਕਾਂ ਨਾਲ ਘਿਰਿਆ ਹੋਇਆ ਵਿਅਕਤੀ ਵੀ ਬਹੁਤ ਇਕੱਲਾ ਹੋ ਜਾਂਦਾ ਹੈ। ਸਾਥੀ, ਪਰਿਵਾਰ ਮਨੁੱਖ ਲਈ ਸਭ ਤੋਂ ਵੱਡਾ ਭਾਵਨਾਤਮਕ ਸਹਾਰਾ ਹੁੰਦਾ ਹੈ। ਜਦੋਂ ਪਰਿਵਾਰਕ ਰਿਸ਼ਤੇ ਮਜ਼ਬੂਤ ਹੁੰਦੇ ਹਨ ਤਾਂ ਮਨੁੱਖ ਮੁਸ਼ਕਲ ਸਮੇਂ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ। ਪਰ ਆਧੁਨਿਕ ਜੀਵਨ ਵੀ ਵਿਅਸਤਤਾ ਨੇ ਪਰਿਵਾਰਕ ਸੰਚਾਰ ਨੂੰ ਪ੍ਰਭਾਵਿਤ ਕੀਤਾ ਹੈ। ਕਈ ਮਾਪੇ ਆਪਣੇ ਕੰਮਾਂ ਵਿੱਚ ਰੁੱਝੇ ਰਹਿੰਦੇ ਹਨ, ਕਈ ਬੱਚੇ ਆਪਣੀ ਡਿਜੀਟਲ ਦੁਨੀਆ ਵਿੱਚ ਖੋਏ ਰਹਿੰਦੇ ਹਨ। ਇੱਕੋ ਘਰ ਵਿੱਚ ਰਹਿਣ ਦੇ ਬਾਵਜੂਦ ਕਈ ਵਾਰ ਲੋਕ ਭਾਵਨਾਤਮਕ ਤੌਰ 'ਤੇ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਹਨ। ਜਦੋਂ ਨੌਜਵਾਨ ਆਪਣੀਆਂ ਸਮੱਸਿਆਵਾਂ ਸਾਂਝੀਆਂ ਨਹੀਂ ਕਰ ਸਕਦੇ ਤਾਂ ਉਹਨਾਂ ਦੇ ਅੰਦਰ ਇੱਕ ਇਕੱਲੇਪਨ ਦਾ ਅਹਿਸਾਸ ਵਧਣ ਲੱਗਦਾ ਹੈ। ਅੱਜ ਦਾ ਨੌਜਵਾਨ ਬਹੁਤ ਸਾਰੇ ਦਬਾਵਾਂ ਦਾ ਸਾਹਮਣਾ ਕਰ ਰਿਹਾ ਹੈ। ਚੰਗੇ ਅੰਕ ਲਿਆਉਣ ਦਾ ਦਬਾਅ, ਕਰੀਅਰ ਬਣਾਉਣ ਦਾ ਦਬਾਅ, ਸਮਾਜ ਦੀਆਂ ਉਮੀਦਾਂ, ਆਰਥਿਕ ਸੁਰੱਖਿਆ ਦੀ ਚਿੰਤਾ, ਦੂਜਿਆਂ ਨਾਲੋਂ ਅੱਗੇ ਨਿਕਲਣ ਦੀ ਦੌੜ, ਇਹ ਸਾਰੇ ਦਬਾਅ ਕਈ ਵਾਰ ਨੌਜਵਾਨਾਂ ਨੂੰ ਮਾਨਸਿਕ ਤੌਰ 'ਤੇ ਥਕਾ ਦਿੰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਅੱਜ ਬਜ਼ੁਰਗ ਅਤੇ ਨੌਜਵਾਨ ਦੋਨੇ ਇਕੱਲੇਪਨ ਦਾ ਸਾਹਮਣਾ ਕਰ ਰਹੇ ਹਨ। ਬਜ਼ੁਰਗ ਆਪਣੇ ਬੱਚਿਆਂ ਅਤੇ ਪਰਿਵਾਰ ਤੋਂ ਦੂਰੀ ਕਾਰਨ ਇਕੱਲੇ ਹਨ। ਨੌਜਵਾਨ ਡਿਜੀਟਲ ਪੀੜ ਵਿੱਚ ਵੀ ਭਾਵਨਾਤਮਕ ਦੂਰੀ ਕਾਰਨ ਇਕੱਲਾ ਹੈ। ਦੋਵਾਂ ਨੂੰ ਇੱਕ ਚੀਜ਼ ਦੀ ਲੋੜ ਹੈ, ਸਮਾਂ, ਪਿਆਰ, ਸਮਝ ਅਤੇ ਸਾਥ। ਜੇ ਪੀੜ੍ਹੀਆਂ ਇੱਕ ਦੂਜੇ ਨਾਲ ਜੁੜਨ ਤਾਂ ਦੋਵੇਂ ਦੀਆਂ ਸਮੱਸਿਆਵਾਂ ਕਾਫ਼ੀ ਹੱਦ ਤੱਕ ਘੱਟ ਹੋ ਸਕਦੀਆਂ ਹਨ। ਇਕੱਲੇਪਨ ਦੀ ਸਮੱਸਿਆ ਲੜਕੀਆਂ ਅਤੇ ਲੜਕਿਆਂ ਦੋਵਾਂ 'ਤੇ ਪ੍ਰਭਾਵਿਤ ਕਰ ਸਕਦੀ ਹੈ। ਕਈ ਸਮਾਜ ਵਿੱਚ ਲੜਕੀਆਂ ਨੂੰ ਆਪਣੀਆਂ ਭਾਵਨਾਵਾਂ ਪ੍ਰਗਟ ਨਾ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਮਜ਼ਬੂਤ ਬਣਨ ਅਤੇ ਆਪਣੇ ਦੁੱਖ ਆਪਣੇ ਅੰਦਰ ਹੀ ਰੱਖਣ। ਦੂਜੇ ਪਾਸੇ ਕਈ ਲੜਕੀਆਂ ਨੂੰ ਸਮਾਜਿਕ ਦਬਾਵਾਂ ਅਤੇ ਉਮੀਦਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਲਿੰਗ ਸਮਾਨਤਾ ਦਾ ਇੱਕ ਮਹੱਤਵਪੂਰਨ ਪੱਖ ਇਹ ਵੀ ਹੈ ਕਿ ਹਰ ਵਿਅਕਤੀ ਨੂੰ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਅਤੇ ਮਦਦ ਮੰਗਣ ਦੀ ਆਜ਼ਾਦੀ ਮਿਲੇ। ਇਕੱਲੇਪਨ ਦਾ ਹੱਲ ਸਿਰਫ ਟੈਕਨੋਲੋਜੀ ਵਿੱਚ ਨਹੀਂ ਸਗੋਂ ਮਨੁੱਖੀ ਰਿਸ਼ਤਿਆਂ ਵਿੱਚ ਲੁਕਿਆ ਹੋਇਆ ਹੈ। ਸਾਨੂੰ ਪਰਿਵਾਰ ਨਾਲ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ, ਦੋਸਤਾਂ ਨਾਲ ਸਿੱਧੀ ਗੱਲਬਾਤ ਕਰਨੀ ਚਾਹੀਦੀ ਹੈ, ਖੇਡਾਂ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ, ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ, ਦੂਜਿਆਂ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ, ਸਕਰੀਨ ਤੋਂ ਬਾਹਰ ਦੀ ਦੁਨੀਆ ਨਾਲ ਮੁੜ ਜੁੜਨਾ ਚਾਹੀਦਾ ਹੈ। ਇਹ ਛੋਟੇ ਛੋਟੇ ਕਦਮ ਜ਼ਿੰਦਗੀ ਵਿੱਚ ਵੱਡਾ ਬਦਲਾਵ ਲਿਆ ਸਕਦੇ ਹਨ। ਸਾਥੀਓ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮੋਬਾਈਲ ਫੋਨ, ਪਰਿਵਾਰਕ ਮੁੱਲ, ਲਿੰਗ ਸਮਾਨਤਾ, ਬਜ਼ੁਰਗਾਂ ਦਾ ਸਤਿਕਾਰ ਅਤੇ ਨੌਜਵਾਨਾਂ ਦੀ ਇਕੱਲਤਾ ਇਹ ਪੰਜ ਵੱਖਰੇ ਵਿਸ਼ੇ ਨਹੀਂ ਸਗੋਂ ਇੱਕ ਸਮਾਜ ਦੀਆਂ ਪੰਜ ਤਸਵੀਰਾਂ ਹਨ। ਜੇ ਅਸੀਂ ਚਾਹੁੰਦੇ ਹਾਂ ਕਿ ਭਵਿੱਖ ਦਾ ਸਮਾਜ ਖੁਸ਼ਹਾਲ, ਸੰਵੇਦਨਸ਼ੀਲ ਅਤੇ ਮਜ਼ਬੂਤ ਹੋਵੇ ਤਾਂ ਸਾਨੂੰ ਤਕਨਾਲੋਜੀ ਅਤੇ ਮਨੁੱਖਤਾ ਵਿਚਕਾਰ ਸੰਤੁਲਨ ਬਣਾਉਣਾ ਹੋਵੇਗਾ। ਸਾਨੂੰ ਆਪਣੇ ਰਿਸ਼ਤਿਆਂ ਨੂੰ ਮੁੜ ਜੀਵਿਤ ਕਰਨਾ ਹੋਵੇਗਾ। ਸਾਨੂੰ ਬਰਾਬਰੀ ਨੂੰ ਅਪਣਾਉਣਾ ਹੋਵੇਗਾ। ਸਾਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਹੋਵੇਗਾ ਅਤੇ ਸਾਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਕੋਈ ਵੀ ਨੌਜਵਾਨ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰੇ, ਕਿਉਂਕਿ ਇੱਕ ਚੰਗਾ ਸਮਾਜ ਉਹੀ ਨਹੀਂ ਜਿੱਥੇ ਸਿਰਫ ਇਮਾਰਤਾਂ ਉੱਚੀਆਂ ਹੋਣ। ਇੱਕ ਚੰਗਾ ਸਮਾਜ ਉਹ ਹੈ ਜਿੱਥੇ ਰਿਸ਼ਤੇ ਮਜ਼ਬੂਤ, ਦਿਲ ਜੁੜੇ ਹੋਏ ਅਤੇ ਮਨੁੱਖੀ ਮੁੱਲ ਜ਼ਿੰਦਾ ਹੋਣ। ਸਾਥੀਓ, ਪ੍ਰੋਗਰਾਮ ਦਾ ਸਮਾਂ ਥੋੜ੍ਹਾ ਜਿਹਾ ਬਚਿਆ ਹੋਇਆ ਹੈ ਅਤੇ ਆਓ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।